0: Treat yourself, don't cheat yourself. Tune in to the Midday Show every weekday from 10 to 3 on 98.1 KZE.
1: ਐ ਕਿ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।